ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਨ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰ।

0: जैन धर्मशाला ते तने तो हाँ सारे इस वक्त कार्यक्रम सुना देना अपनी रेडियो दो शशि कन्ने। इसी कन्ने अगले जिड़ा श्रोता न सेहा कन्ने जुड़ चुके हो न कर दिन तीना कन्ने गल बात। हेलो
1: हेलो
0: हेलो नमस्ते जी।
1: नमस्ते जी।
0: जी स्वागत है जी तुहंदा रेडियो गुंजन धर्मशाला च। ठीक ठाक है न
1: जी? ठीक ठाक
0: जी। यहाँ भी बिल्कुल ठीक ठाक है जी। तुहा कुछ ते बोला दे कने तुहंदा ना क्या है जी?
1: जी मैं कांगड़े ते बोला देता हूँ
0: जी। ता पवना जी पहले तो तुहा जो नाग पंचमी दिया ढेर सारी शुभकामनाएं ना जी।
1: जी तो अंजो भी
0: कने इसी कने
1: माता ये चौकी जी माता ये चौकी ने ही नहीं समावार का
0: जी जी कने गुप्त नवरात्रि भी शुरू है ना जी।
1: हाँ जी हाँ जी।
0: इना देवी तो हम जो बड़ी सारी शुभकामनाएं इसी कने जोड़वे पतरोड़वे दी आज संग्रांद भी है तिथियां भी मुबारक। हाँ
1: जी सब कैसी है मुबारक?
0: जी जी मुबारक सब कैसी दी?
1: हाँ जी
0: जी। सब तो हाँ भी इस संग्रांदी जो बनान दे?
1: हाँ जी बनान दे
0: जी। तो किस तरीके ने जेड़ा से आज तो हाँ बना देन इस दिने जो इस संग्रांदी जो
1: यहाँ आता है रोड बनाने ने रोटियां चलने का
0: जी जी
1: और सब्जी सब्जी बनाने का बस फिर
0: जी। अच्छा फिर है पूजा पाठ कर लेना ना जी?
1: हाँ जी हाँ जी
0: जी जी। अच्छा पतरोड़े ता तीना खाने दा अलग ही मजा है ना जी?
1: हाँ जी
0: जी जी। वैसे ता आजकल अरविया दे पत्ते भी तिदे भी यहाँ बनाई लैंदे कने नेचुरल भी जेड़े से खेता च अगर अहां जांदे न तो तिथु लगे होंदे ना जी?
1: हाँ जी अरविया दे पत्तरां च जिहड़ा टकराई दे लगदी जिहड़े गले च
0: जी। नहीं अरविया दे पत्तरां च ता मिंज लगदा नहीं होंदी
1: पता नहीं अड़े ये कचालुआं दे पत्तर होंदे पतरोड़ियां ता इहदा।
0: जी जी कचालू ही सही अरविया दे भी कने वैसे नॉर्मल अगर तुहां ਜਿਹੜਾ ਅਰਵੀਆ ਦੇ ਤਿੰਨਾਂ ਦੇ ਵੀ ਬਣਾਈ ਸਕਦੇ ਤਿਸ਼ ਨਹੀਂ ਹੁੰਦੀ।
1: ਅੱਛਾ ਕਿਉਂ ਤਾਰੇ ਆਪਾਂ ਬਣਾਏ
0: ਜੀ? ਹਾਂ ਬਣੇ ਉੱਥੇ ਨਾ ਜੀ।
1: ਓਹੋ ਤਾਂ ਹਾਂ ਮੰਗਾਈ ਲਈ ਹੁੰਦੇ ਤੁਹਾਡੇ ਤੋਂ ਵੀ ਕਰਾ ਤੋਂ
0: ਜੀ ਜੀ। ਤੁਹਾਂ ਥੋੜ੍ਹੇ ਲੇਟ ਹੋਈ ਹੈ ਨਾ ਜੀ?
1: ਜੀ
0: ਜੀ ਜੀ ਬਣਾਉਂਦੇ ਰਹਿੰਦੇ ਨਾ ਜੀ।
1: ਅੱਛਾ ਅੱਛਾ
0: ਜੀ ਜੀ। ਜਾਲੂ ਮਨ ਕਰਦਾ ਤਾਲੂ ਪਤਰੋੜੇ ਵੀ ਖਾਈ ਲੈਂਦੇ ਚਾਹੇ ਸੈ ਚਲੇਰੀਆ ਦਾ ਸਾਗ ਹੈ ਚਾਹੇ ਸੈ ਬਾਕੀ ਸਾਗ ਹੈ ਨਾ ਜੀ। ਜ਼ਿਆਦਾਤਰ ਤਾਂ ਹੁਣ ਚਲੇਰੀਆ ਦਾ ਹੀ ਸਾਗ ਹੈ ਨਾ ਜੀ ਹਲੀ ਤਾਂ ਜੀ ਜੀ
1: ਜ਼ਮੀਨ
0: ਜੀ। ਅੱਛਾ ਤਾਈ ਤਾਈ
1: ਚਲੇਰੀ ਮਿਲਦੀ ਕਚਾਲੂ ਮਿਲਦੇ ਬਜ਼ਾਰੇ ਤੇ ਲੈਣਾ
0: ਜੀ? ਅੱਛਾ ਤਾਂ ਤੁਸੀਂ ਜਿਹੜਾ ਇਸ ਕਚਾਲੂ ਵੀ ਬਜ਼ਾਰੇ ਤੇ ਹੀ ਲਿਓ?
1: ਹਾਂਜੀ
0: ਜੀ। ਤਾਂ ਦਿਖਾ ਆਪਣੀ ਵੈਸੇ ਖੇਤੀ ਕਰਨੇ ਦਾ ਕਿਤਨਾ ਫਾਇਦਾ ਹੈ ਅਗਰ ਖੇਤੀ ਖੁਦ ਦੀ ਹੁੰਦੀ ਹੈ ਨਾ ਜੀ?
1: ਹਾਂਜੀ ਖੇਤੀ ਹੈ ਨਹੀਂ ਹੈ ਨਾ ਹਾੜੀ ਆਪਣੀ ਹੁੰਦੀ ਤਾਂ ਫਿਰ ਕੋਈ ਹੈ ਨਹੀਂ ਕਿਤਾ ਵੀ
0: ਜੀ। ਤਾਂ ਤੇ ਮੇਰੀ ਟੈਨਸ਼ਨ ਹੀ ਨਹੀਂ ਹੋਣੀ ਸੀ ਨਾ ਜੀ?
1: ਹਾਂਜੀ ਹਾਂਜੀ
0: ਜੀ ਜੀ। ਤਾਂ ਮੈਨੂੰ ਲੱਗਾ ਤਾਂ ਮੈਨੂੰ ਆਉਣਾ ਪਵਾਉਣਾ ਤਾਂ ਤੁਸੀਂ ਪਕਵਾਨਾ ਖਾਣਾ?
1: ਹਾਂਜੀ ਉਹ ਨਹੀਂ ਤਾਂ ਜ਼ਰੂਰ ਕਿਤੇ
0: ਜੀ ਜੀ ਜੀ। ਤਾਂ ਪਵਨਾ ਜੀ ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਪਸੰਦ ਕਰਗੇ ਜੀ?
1: ਅੱਜ ਤੁਸੀਂ ਸ਼ਿਵ ਜੀ ਦਾ ਸੁਣਾਈ ਦੇ ਹੈ ਨਵਾਂ ਸਿੰਘ ਨਾ ਗਾਣਾ ਗੋਰਾ ਦਾ ਲਾੜਾ?
0: ਜੀ ਜੀ ਜੀ
1: ਹਾਂਜੀ ਜੀ ਸੁਣਾਈ ਦੇ ਤੁਹਾਨੂੰ
0: ਜੀ ਜ਼ਰੂਰ ਜੀ। ਫਰਮਾਇਸ਼ ਤੋਂ ਦੀ ਤੁਹਾਂ ਤੱਕ ਪਹੁੰਚਾਉਂਦੇ ਹਾਂ ਜੀ। ਜੁੜਨ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ
1: ਜੀ। ਧੰਨਵਾਦ ਜੀ
0: ਜੀ। ਤਾਂ ਸ਼ਰੋਤਾਓ ਤੁਹਾਂ ਸਾਰੇ ਇਸ ਵਕਤ ਕਾਰਿਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਦੋ ਸ਼ਸ਼ੀ ਕਰਨੇ। ਤਾਂ ਜ਼ਰੂਰ ਤੁਸੀਂ ਸਾਰੇ ਵੀ ਇਸ ਕਾਰਿਕ੍ਰਮ ਦੇ ਸਫ਼ਰ ਜਹਾਂ ਕਰਨੇ ਜੁੜੀ ਸਕਦੇ ਕਨੇ ਆਹਾਂ ਕਰਨੇ ਗੱਲਬਾਤ ਜਿਹੜੇ ਸੇ ਜ਼ਰੂਰ ਕਰੀ ਸਕਦੇ। ਤਾਂ ਜ਼ਰੂਰ ਇੰਦੂ ਜੀ ਆਹਾਂ ਜੋ ਫੇਸਬੁੱਕ ਦੇ ਮਾਧਿਅਮ ਨੇ ਜਿਹੜੇ ਸੇ ਕਮੈਂਟ ਕਰਾ ਦੇਣ ਤਾਂ ਪਤਰੋੜੂਆਂ ਦੀ ਜਿਹੜਾ ਸੰਗਰਾਂਦ ਹੈ ਕਨੇ ਨਾਗ ਪੰਚਮੀ ਦੀਆਂ ਤੁਹਾਂ ਜੋ ਮੁਬਾਰਕਾਂ ਜੀ। ਤਾਂ ਇੰਦੂ ਜੀ ਤੁਹਾਂ ਜੋ ਵੀ ਬੜੀਆਂ ਸਾਰੀਆਂ ਮੁਬਾਰਕਾਂ ਹੋਣ ਕਨੇ ਜਿਤਨੇ ਵੀ ਬਾਕੀ ਸ਼ਰੋਤਾ ਸੁਣਾ ਦੇਣ ਜਾਂ ਫੇਸਬੁੱਕ ਲਾਈਵ ਜਿਹੜੇ ਸੇ ਲਿਸਨਰ ਦਿਖਾ ਦੇਣ ਤਿੰਨਾਂ ਜੋ ਵੀ ਮੇਰੀ ਔਰ ਤੇ ਕਨੇ ਰੇਡੀਓ ਗੁੰਜਨ ਪਰਿਵਾਰ ਦੀ ਔਰ ਤੇ ਬੜੀਆਂ ਸਾਰੀਆਂ ਮੁਬਾਰਕਾਂ ਹੋਣ। ਤਾਂ ਜ਼ਰੂਰ ਇਸ ਨੈਚੁਰਲ ਜਿਹੜਾ ਚੀਜ਼ਾਂ ਨੇ ਤਿੰਨਾਂ ਦਾ ਜਿਹੜਾ ਫਾਇਦਾ ਹੈ ਸੇ ਜ਼ਰੂਰ ਲਿਆ क्योंकि कुछ ना कुछ ये चीज़ें यहाँ जो अपनी संस्कृति कन्ने जोड़ी के रख दी है, कुछ ना कुछ यहाँ जो अपनी जड़ा परंपराएं न तिना कन्ने जोड़ी करी रख दिया न। तो इसी कन्ने यहाँ अपने कार्यक्रम दे सफर जो अगे बढ़ाते न कन्ने तुहां तक अगली जड़ा फरमाइश है से पहुँचाते न, इंतज़ार जड़ा न श्रोता करा दे न, कन्ने तुहां सारे भी इस कार्यक्रम दे सफर चाहां कन्ने जुड़ सकते, कन्ने यहाँ कन्ने गलबात जड़े से जरूर करी सकते। इसी गलबात कन्ने यहाँ कार्यक्रम दे सफर जो अगे बढ़ाते न कन्ने सुनते न अगली फरमाइश।

ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰਿਆਂ ਨੇ ਸੁਣਿਆ ਇਹ ਪਿਆਰਾ ਦਿਆ ਗੀਤ, ਪਿਆਰੇ ਦਿਆ ਭਜਨ। ਇਸ ਭਜਨ ਦੀ ਫਰਮਾਇਸ਼ ਸ਼ਾਹਾਂ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ, ਤਿੰਨਾਂ ਦਾ ਨਾਂ ਹੈ ਓਮ ਪ੍ਰਕਾਸ਼ ਜੀ, ਕਨੇ ਸੇ ਰਹਿਣੇ ਵਾਲੇ ਨ ਅਰਨੀ ਤੇ, ਤਾਂ ਜ਼ਰੂਰ ਤਿੰਨਾਂ ਤੱਕ ਅਹਾਂ ਇਹ ਫਰਮਾਇਸ਼ ਭਜਨ ਪਹੁੰਚਾਇਆ। ਕਨੇ ਫਿਰ ਤੇ ਅਹਾਂ ਵਾਪਿਸ ਪੁੱਜੀ ਹੋਣ ਆਪਣੀ ਗੱਲਬਾਤ ਉੱਪਰ। ਗੱਲਬਾਤ ਅਹਾਂ ਕਰਾ ਦੇਣ ਅੱਜ ਜਿਹੜਾ ਖਾਸ ਦਿਨ ਬਣਾ ਦੇਣ ਸੇ ਬਣਾ ਦੇਣ, ਨਾਗ ਪੰਚਮੀ ਦਾ ਜਿਹੜਾ ਸਿਰਫ ਤਿਉਹਾਰ ਨਹੀਂ ਹੈ, ਇਹ ਜਿਹੜਾ ਅਹਾਂ ਦੇ, ਮੈਂ ਪਹਿਲੇ ਵੀ ਬੋਲਿਆ ਹੈ ਕਿ ਕੋਈ ਵੀ ਤਿਉਹਾਰ ਅਹਾਂ ਬਣਾਉਂਦੇ ਨਾ ਤਾਂ ਸੇ ਅਹਾਂ ਹਮੇਸ਼ਾ ਅਹਾਂ ਜੋ ਇੱਕ ਦੂਜੇ ਨੇ ਜੋੜੀ ਕਰੀ ਰੱਖਦਾ ਹੈ, ਜਾਂ ਜਿਹੜਾ ਅਹਾਂ ਦੀ ਆਸਥਾ ਹੈ, ਜਾਂ ਅਹਾਂ ਦੀ ਜਿਹੜਾ ਪ੍ਰਕਿਰਤੀ 'ਤੇ ਜੁੜੇ ਹੋ ਜਿਹੜਾ ਤਿਉਹਾਰ ਹਨ ਸੇ ਕੁਥੀ ਨਾ ਕੁਥੀ ਅਹਾਂ ਬਣਾਉਂਦੇ ਨਾ। ਕਨੇ ਹਿੰਦੂ ਧਰਮ ਦੀ ਅਹਾਂ ਗੱਲ ਕਰੀਏ ਤਾਂ ਨਾਗ ਜਿਹੜਾ ਨਾ ਤਿੰਨਾਂ ਦੀ ਪੂਜਾ ਪਾਠ ਕਰਦੇ ਨਾ, ਕਨੇ ਤਿੰਨਾਂ ਦਾ ਜਿਹੜਾ ਆਸ਼ੀਰਵਾਦ ਹੈ ਸੇ ਜ਼ਰੂਰ ਅਹਾਂ ਲੈਂਦੇ ਨਾ। ਅੱਜ ਕਣਾ ਜਿਹੜਾ ਦਿਨ ਹੈ ਸੇ ਅਹਾਂ ਦਿਨੇ ਦੀ ਸ਼ੁਰੂਆਤ ਕਰਦੇ ਨਾ ਸਨਾਨ ਕਰੀ ਕਰੀ, ਫਿਰ ਹੀ ਬਾਕੀ ਜਿਹੜਾ ਸੇ ਅਹਾਂ ਅੱਜ ਕਣਾ ਜਿਹੜਾ ਦਿਨ ਹੈ ਸੇ ਪੂਰਾ ਸ਼ਰਧਾ ਭਾਵ 'ਚ ਜਿਹੜਾ ਸੇ ਨਿਕਾਲਦੇ ਨਾ, ਜਾਂ ਮੰਦਿਰ ਜਾਂਦੇ ਨਾ, ਜਾਂ ਪੂਜਾ ਪਾਠ ਕਰਦੇ ਨਾ। ਫਿਰ ਹੀ ਜਿਹੜਾ ਨਾਗ ਦੇਵਤਾ ਜੀ ਹਨ ਤਿੰਨਾਂ ਜੋ ਦੁੱਧ ਜਿਹੜਾ ਸੇ ਵੀ ਅਰਪਿਤ ਕਰਦੇ ਨਾ, ਕਨੇ ਇਸੀ ਕਰਨੇ ਅਹਾਂ ਜਿਹੜਾ ਪ੍ਰਾਰਥਨਾ ਹੈ ਜਾਂ ਮਨੋਕਾਮਨਾਏ ਨੇ ਸਭੀ ਜ਼ਰੂਰ ਆਉਂਦੀਆਂ ਪੂਰਾ ਹੁੰਦੀਆਂ ਨੇ। ਪਰ ਸਹੀ ਹੈ ਕਿ ਅਗਰ ਅਹਾਂ ਕੋਈ ਵੀ ਕੰਮ ਕਰਦੇ ਨੇ, ਮੈਂ ਹਮੇਸ਼ਾ ਇਹੀ ਬੋਲਦੀ ਹੈ ਕਿ ਅਗਰ ਕੋਈ ਵੀ ਕੰਮ ਕਰਾ ਦੇਣਾ ਤਾਂ ਜੋ ਪੂਰੀ ਲਗਨ, ਮਿਹਨਤ, ਭਗਤੀ ਭਾਵ ਨੇ ਜਿਹੜੇ